0: ਸੰਦੇ ਮਹਿ ਦੋਰ ਗੰਗੇ ਤਲ ਨਹੀਂ ਨਹਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਲੋਤਰਾਈਏ ਪੇਰਲੀਕਰਨ ਐਨਐਲਬੀ ਮੈਗਾ ਪਾਵਰ ਤੇਵੰਤ ਮੈਗਾ ਸੁਪਰੀ ਟੈਗ ਦਾ ਅਮਤਰਵ ਰੁਪਿਆਲ ਕੋਟੀ ਇੱਕ ਪਾਵਰ ਸੁਪਰੀ ਟੈਗ ਸਹਾ ਗ੍ਰੈਂਡ ਸੁਪਰੀ ਟੈਗ ਦਾ ਸੁਪਰੀ ਰਿਮੋਟ ਰਤਿਆ ਐਨਐਲਬੀ ਮੈਗਾ ਪਾਵਰ ਕੋਬਲ ਅਦਮ ਮਿਲਦੀ ਕੰਨ
3: ਮਸਲੀ ਕੀਮਤ ਗਮਨਕਿੰ ඔබේ මුළු පවුලම දුකට පත්වන බව සිතන්න. අවිධිමත්ව අසහියෙන් රියදාවනය කිරීමෙන් වළකින්න.